ਜਾਣ ਵਿਧਾਲ ਵਾਸ਼ ਹਮ ਕਸ਼ਵਰੂੰ ਤਿਬੈ ਮੀ ਹੁਨ ਗਿੱਲੁ ਮੇ ਦਿਨ ਮਵਿਸ ਆਦਿ ਥਿਦ ਮਗੇ ਦਿੱਕ ਮਵਿਸ ਥਿਮੰ ਖਲੇ ਗਾਨਕ ਮਿਲਕੁਵੇ ਗੇ ਨੈਨੂ ਵੇ।

0: ਮਾਮਾ
1: ਆ ਕੀ ਕੇ ਦਰਫਲਾ ਕਿਹਨੇ ਵੀ ਅਨਿਕਾ
0: ਮਿਫਣ ਗਵਰਨ ਨੋ ਬੈ ਵਸੇ ਬਦਵਾ ਅਲੁਕਟ ਕੰ ਹੀਣ ਨੋ ਐ ਮਿਫਣ ਬੁਲੂ ਕੋ ਗੇ ਬੁਲੂ ਜ਼ਹਵਾ ਨਹਿਨੇ
1: ਆ ਤੀ ਰੰਗਲ ਵਾਹਕੇ ਕ ਵਿਦਾਨੀ ਮਾਮਾ ਵਿਸ ਤਿਕੰ ਜਹੇਨੀ ਇਲਮੀ ਬੇਫਲੇ ਕਾ ਤੁਮ ਉਲੋ ਫਿਲਵਾ